0: ਖੇਤੀ ਨਦੀ ਤਰਫ ਜੇ ਅਸੀਂ ਜ਼ਿਆਦਾ ਰੁਝਾਨ ਕਰ ਰਹੇ ਵੀ ਹੈ ਤਾਂ ਇਸ 'ਤੇ ਕਿਆ ਹੁੰਦਾ ਰਮਨਾ ਕਿ ਅਗਰ ਕੁਛ ਫਸਲਾਂ 'ਤੇ ਹਾਂ ਜੋ ਉਤਪਾਦਨ ਕਮ ਆਇਆ ਵੀ ਹੈ ਤਾਂ ਜਿਹੜੇ ਇਹ ਦੂਜੇ ਕੰਮਾਂ ਕਾਰਨ ਜੁੜੀ ਰਹੇ ਤਾਂ ਇਸ 'ਤੇ ਜੇ ਅਸੀਂ ਆਹਾਂ ਦਾ ਜਿਹੜਾ ਵੀ ਨੁਕਸਾਨ ਹੋਣਾ ਲੱਗੀ ਰਿਹਾ ਵੀ ਹੈ ਆਰਥਿਕ ਸਹਿ ਭਰਪਾਈ ਜੇ ਇਸ 'ਤੇ ਇਸਦੀ ਹੋ ਜਾਂਦੀ ਇਸ ਹੋਗੀ ਜੇ ਅਸੀਂ ਆਹਾਂ ਦੇ ਕਿਸਾਨ ਭਾਈ ਜਿਹੜੀ ਬੇਮੌਸਮੀ ਫਸਲਾਂ ਹੈ ਜਾਂ ਸਬਜ਼ੀਆਂ ਹੈ ਤਿਨ੍ਹਾਂ ਦੀ ਤਰਫ ਵੀ ਕਿਸਾਨ ਭਾਈ ਜੇ ਅਸੀਂ ਜ਼ਿਆਦਾ ਆਪਣਾ ਰੁਝਾਨ ਜੇ ਅਸੀਂ ਦੇ ਦੇ ਵੀ ਹੈ ਕਹਿੰਦੇ ਇਹ ਬੇਮੌਸਮੀ ਸਬਜ਼ੀਆਂ ਲਗਾਈ ਨੇ ਕੰਨੇ ਤਿਨ੍ਹਾਂ 'ਤੇ ਜ਼ਿਆਦਾ ਉਤਪਾਦਨ ਲਈ ਨੇ ਕੰਨੇ ਜੇ ਅਸੀਂ ਆਪਣੀ ਆਮਦਨੀ ਜੋ ਵੀ ਸੁਧਾਰਨਾ ਲੱਗੀ ਰਹੀ
1: ਬਿਲਕੁਲ ਕਹਿੰਦੇ ਦੇਖਾਂ ਆਹਾਂ ਦੇਖੀਏ ਤਾਂ ਬਾਜ਼ਾਰਾਂ 'ਚ ਜੇ ਅਸੀਂ ਬੇਮੌਸਮੀ ਸਬਜ਼ੀਆਂ ਦੀ ਡਿਮਾਂਡ ਵੀ ਬੜੀ ਜ਼ਿਆਦਾ ਰਹਿੰਦੀ ਹੈ ਕਹਿੰਦੇ ਆਹਾਂ ਦਾ ਕਿਸਾਨ ਜੇ ਅਸੀਂ ਹਰ ਤਰੀਕੇ 'ਤੇ ਜੇ ਅਸੀਂ ਸੁਦ੍ਰਿੜ ਜੇ ਅਸੀਂ ਹੋਣਾ ਚਾਹੀਦਾ ਜਾਂ ਆਰਥਿਕੀ 'ਤੇ ਵੀ ਚਾਹੇ ਅਸੀਂ ਆਧੁਨਿਕ ਚੀਜ਼ਾਂ 'ਤੇ ਉਹ ਹੈ ਹਰ ਪ੍ਰਕਾਰ 'ਤੇ ਜੇ ਅਸੀਂ ਸੁਦ੍ਰਿੜ ਹੋਊਗਾ ਤਾਂ ਹੈ ਮੁਨਾਫਾ ਵੀ ਕਾਫੀ ਅੱਛੇ ਤਰੀਕੇ ਕੰਨੇ ਜੇ ਅਸੀਂ ਕਮਾ ਸਕਦਾ ਹੀ ਆ ਕਹਿੰਦੇ ਇਸ ਤਾਂ ਜੇ ਅਸੀਂ ਜ਼ਰੂਰੀ ਇਹੀ ਹੈ ਕਿ ਆਹਾਂ ਜੋ ਜੇ ਅਸੀਂ ਆਧੁਨਿਕ ਚੀਜ਼ਾਂ ਸੋਗੀ ਜੁੜਨਾ ਪਾਉਣਾ ਹੀ ਆ ਕਹਿੰਦੇ ਇਹ ਜੇ ਬਾਜ਼ਾਰਾਂ 'ਚ ਉੱਨਤ ਕਿਸਮਾਂ ਦੇ ਬੀਜ ਆਉਂਦੇ ਹਨ ਤਾਂ ਇਹਨਾਂ ਦੇ ਬਾਰੇ 'ਚ ਵੀ ਹਾਂਜੀ ਭਰਪੂਰ ਜਾਣਕਾਰੀ ਜੇ ਅਸੀਂ ਹੋਣਾ ਜ਼ਰੂਰੀ ਹੈ ਕਿਉਂਕਿ ਅਗਰ ਇਹਨਾਂ ਦੇ ਬਾਰੇ 'ਚ ਹਾਂਜੀ ਜਾਣਕਾਰੀ ਹੋਊਗੀ ਕਿ ਕਿਸ ਤਰੀਕੇ ਦਾ ਬੀਜ ਜੇ ਅਸੀਂ ਆਹਾਂ ਲੈਣਾ ਹੀ ਆ ਕਿਸ ਤਰੀਕੇ ਦਾ ਬੀਜ ਦੀ ਆਹਾਂ ਬਿਜਾਈ ਕਰਨੀ ਹੈ ਕਿੰਨਾ 'ਤੇ ਇਸਦੀ ਬਿਜਾਈ ਕਰਨੀ ਹੈ ਇਸ ਵਾਸਤੇ ਜੇ ਅਸੀਂ ਫਸਲਾਂ ਦਾ ਹਾਂ ਦਾ ਤਾਪਮਾਨ ਕਿਤਨਾ ਹੋਣਾ ਚਾਹੀਦਾ ਵਾਤਾਵਰਨ 'ਚ ਜਾਂ ਫਿਰ ਆਹਦੀ ਮਿੱਟੀ ਕਿਹੜੀ ਹੋਣਾ ਚਾਹੀਦੀ ਅਗਰ ਆਹਦੇ ਕਿਸਾਨਾਂ 'ਚੋਂ ਇਹ ਸਾਰੀਆਂ ਚੀਜ਼ਾਂ ਪਤਾ ਹੋਣਗੀਆਂ ਨਾ ਤਾਂ ਇਸ 'ਤੇ ਜੇ ਅਸੀਂ ਇਹਨਾਂ ਦਾ ਮੁਨਾਫਾ ਡਬਲ ਹੋਣਾ ਜੇ ਅਸੀਂ ਲਾਜ਼ਮੀ ਇਹ ਹੈ ਕਿ ਹੈ ਮੁਨਾਫਾ ਇਹਨਾਂ 'ਚੋਂ ਡਬਲ ਹੋਣਾ ਹੀ ਹੈ
0: ਜੀ ਬਿਲਕੁਲ ਤਾਂ ਕਾਰਜਕ੍ਰਮ ਵਿੱਚ ਕਿਸਾਨ ਭਾਈਆਂ ਸੋਗੀ ਅੱਜ ਆਹਾਂ ਇਹੜੀ ਜਿਹੀ ਗੱਲ ਕਰਨੀ ਕਿ ਬੇਮੌਸਮੀ ਜਿਹੜੀ ਇਹ ਫਸਲਾਂ ਲਗਾਉਂਦੇ ਵੀ ਹੈ ਇਸੇ ਹਾਂ ਜੋ ਜਿਹੜਾ ਇਹ ਪੋਲੀ ਹਾਊਸ ਬਣਾਉਂਦੇ ਵੀ ਹੈ ਕਿਸ ਤਰੀਕੇ ਨੇ ਕੰਨੇ ਬਣਾਉਣਾ ਚਾਹੀਦਾ ਕਹਿੰਦੇ ਖਾਸ ਕਰ ਪੋਲੀ ਹਾਊਸ 'ਚ ਜੇ ਆ ਅਸੀਂ ਜਿਹੜੀ ਸਿੰਚਾਈ ਵਿਵਸਥਾ ਰਹਿੰਦੀ ਵੀ ਆਈ ਨਾ ਅਸੀਂ ਕਿਸ ਤਰ੍ਹਾਂ ਦੀ ਆਹਾਂ ਜੋ ਰੱਖਣੀ ਚਾਹੀਦੀ ਵੀ ਆਈ ਤਾਂ ਕਿ ਜਿਹੜਾ ਫਸਲਾਂ ਦਾ ਉਤਪਾਦਨ ਹੈ ਸਹਿ ਵੀ ਠੀਕ ਹੋ ਗੁਣਵੱਤਾ ਵੀ ਬਣੀ ਰਹੀ ਰਹੋ ਕਹਿੰਦੇ ਜਿਹੜੀ ਪਾਣੀ ਦੀ ਬਰਬਾਦੀ ਸਹਿ ਬਿਲਕੁਲ ਨਹੀਂ ਹੋ ਆਏ
1: ਜੀ
0: ਤਾਂ ਬਾਈ ਇਸ ਦੇ ਤਾਂ ਜੇ ਅਸੀਂ ਪੋਲੀ ਹਾਊਸ 'ਚ ਜਿਹੜੀ ਟਪਕ ਸਿੰਚਾਈ ਵਿਧੀ ਹੁੰਦੀ ਵੀ ਹੈ ਨਾ ਜਿਸ 'ਚੋਂ ਕਿ ਇਹ ਡ੍ਰਿਪ ਸਿੰਚਾਈ ਵੀ ਬੋਲਦੇ ਵੀ ਹੈ ਤਿਸ ਜੋ ਅਪਣਾਈ ਨੇ ਕੰਨੇ ਆਹਾਂ ਦੇ ਕਿਸਾਨ ਭਾਈ ਜੇ ਅਸੀਂ ਫਸਲਾਂ ਦਾ ਸਬਜ਼ੀਆਂ ਦਾ ਅੱਛਾ ਉਤਪਾਦਨ ਜੇ ਅਸੀਂ ਲਈ ਸਕਦੇ ਵੀ ਹੈ
1: ਬਿਲਕੁਲ ਠੀਕ ਲੱਗਦੇ ਹਨ ਇਹ ਜੇ ਟਪਕ ਸਿੰਚਾਈ ਜਾਂ ਡ੍ਰਿਪ ਸਿੰਚਾਈ ਬੋਲੀਏ ਤਾਂ ਇਹ ਬੂੰਦ ਬੂੰਦ ਪਾਣੀ ਜੇ ਅਸੀਂ ਆਹਾਂ ਦੇ ਪੌਦਿਆਂ ਦੀਆਂ ਜੜ੍ਹਾਂ 'ਚ ਜੇ ਅਸੀਂ ਜਾਂਦਾ ਹੀ ਆ ਇਸ ਵਿਧੀ 'ਚ ਜੇ ਅਸੀਂ ਪਾਈਪ 'ਚ ਛੇਦ ਕਰੀਨੇ ਪਾਣੀ ਪੌਦੇ ਦੇ ਜੇ ਅਸੀਂ ਇਹ ਜੇ ਆਹਾਂ ਦੀ ਜੜ੍ਹਾਂ ਨੇ ਤਿੰਨਾਂ ਦੇ ਇਰਦ ਗਿਰਦ ਜੇ ਅਸੀਂ ਬਾਹਰ ਨਹੀਂ ਜਾਂਦਾ ਬਲਕਿ ਜੜ੍ਹਾਂ 'ਚ ਹੀ ਪਾਣੀ ਜੇ ਅਸੀਂ ਜਾਂਦਾ ਹੀ ਆ ਡ੍ਰਿਪ ਸਿੰਚਾਈ ਸੋਗੀ ਜੇ ਅਸੀਂ ਪੌਦੇ ਜੋ ਆਵਸ਼ਕਤਾ ਅਨੁਸਾਰ ਪਾਣੀ ਜੇ ਅਸੀਂ ਦਿੱਤੇ ਜਾਂਦਾ ਹੀ ਆ
0: ਜੀ ਬਿਲਕੁਲ ਠੀਕ ਗੱਲ ਆਇਆ ਵੀ ਹੈ ਦੇਖਾ ਨਾ ਜਿਹੜੇ ਆਹਾਂ ਦੇ ਪੁਰਾਣੇ ਤਰੀਕੇ 'ਤੇ ਇਸ ਨੇ ਕੰਨੇ ਕਿਆ ਹੁੰਦਾ ਹਾ ਵੀ ਕਈ ਵਾਰੀ ਜੇ ਅਸੀਂ ਜੀਆਂ ਆ ਲਿਤੀ ਫਸਲਾਂ ਇਹ ਲਗਾਈ ਰਹੀ ਹੈ ਨਾ ਜੜ੍ਹ ਤਿੰਨੇ ਢੰਗਾਂ ਨੇ ਨਹੀਂ ਪਕੜੀ ਰਹੀ ਕਹਿੰਦੇ ਇਹ ਜੋਰਾਂ ਨੇ ਤਿੰਨਾਂ ਪਰ ਪਾਣੀ ਜੇ ਅਸੀਂ ਭਾਂਗੇ ਵੀ ਆਏ ਤਾਂ ਕਈ ਵਾਰੀ ਜੜ੍ਹਾਈ ਲੀਆਂ ਥੀ ਕਈ ਵਾਰੀ ਬੂਟਾ ਟੁੱਟੀਆਂ ਥਾ ਜਾਂ ਪਾਣੀ ਜੇ ਅਸੀਂ ਜ਼ਰੂਰਤ ਅਤੇ ਜ਼ਿਆਦਾ ਖੇਤਰਾਂ 'ਚ ਤਾਂ ਤੂੰ ਜੇ ਅਸੀਂ ਬਹਿੰਦਾ ਰਹਿੰਦਾ ਥਾ ਤਾਂ ਇਸ 'ਤੇ ਪਾਣੀ ਦੀ ਵੀ ਬਰਬਾਦੀ ਹੁੰਦੀ ਸੀ ਕਹਿੰਦੇ ਫਸਲਾਂ 'ਚੋਂ ਵੀ ਨੁਕਸਾਨ ਹੁੰਦਾ ਹਾ ਪਰ ਇਹ ਜੇ ਡ੍ਰਿਪ ਸਿੰਚਾਈ ਯੋਜਨਾ ਇਸ 'ਤੇ ਜੇ ਅਸੀਂ ਜਿਹੜੇ ਵੀ ਇਹ ਖਾਦ ਜਾਂ ਉਰਵਰਕ ਜਾਂ ਫਿਰ ਮਾਲਾ ਪਸ਼ੂਆਂ ਦਾ ਗੋਹਾ ਜੇ ਅਸੀਂ ਖੇਤਰਾਂ 'ਚ ਪਾਏ ਰਹੇ ਸਿਰਫ ਆਹਾਂ ਦੇ ਬੂਟੇ ਦੀ ਜੜ੍ਹਾਂ ਪਰ ਜੇ ਅਸੀਂ ਰਿਸਣਾ ਵੀ ਹੈ ਅਸੀਂ ਪਾਣੀ ਨੇ ਕੰਨੇ ਜੇ ਅਸੀਂ ਤਾਂ ਤੂੰ ਜੋ ਬਰਬਾਦ ਨਹੀਂ ਹੋਣਾ ਵੀ ਹੈ ਤਾਂ ਇਸ 'ਤੇ ਫਸਲਾਂ ਦਾ ਉਤਪਾਦਨ ਵੀ ਵੱਧਣਾ ਕਹਿੰਦੇ ਸੋਗੀ ਜੇ ਅਸੀਂ ਜਿਹੜਾ ਪਾਣੀ ਹੈ ਤਾਂ ਇਸ ਦੀ ਬਰਬਾਦੀ ਵੀ ਨਹੀਂ ਹੋਣੀ ਹੈ
1: ਬਿਲਕੁਲ ਕਹਿੰਦੇ ਸੋਗੀ ਹੀ ਫਸਲਾਂ ਦੀ ਪੈਦਾਵਾਰ ਬਣਨੇ ਸੋਗੀ ਸੋਗੀ ਜੇ ਅਸੀਂ ਇਸ ਵਿਧੀ 'ਤੇ ਜੇ ਅਸੀਂ ਉਪਜ ਦੀ ਉੱਚ ਗੁਣਵੱਤਾ ਰਸਾਇਣ ਜਾਂ ਫਿਰ ਉਰਵਰਕਾਂ ਦਾ ਉਪਯੋਗ ਵੀ ਆਹਾਂ ਸਹੀ ਤਰੀਕੇ ਕੰਨੇ ਕਰ ਸਕਦੇ ਹਨ ਕਿਉਂਕਿ ਇਸ 'ਤੇ ਜੇ ਇਹ ਲਾਉਣਾ ਹੀ ਹੈ ਕਿ ਖਰਪਤਵਾਰ ਵੀ ਘੱਟ ਜੰਮਣੇ ਹਨ ਕਹਿੰਦੇ ਆਹਾਂ ਜੋ ਸਜੇ ਪਾਣੀ ਦੀ ਜ਼ਰੂਰਤ ਆਹਾਂ ਦੇ ਪੌਦੇ ਚਾਹੀਦੀ ਤਿਸ ਦੇ ਅਨੁਸਾਰ ਹੀ ਆਹਾਂ ਪਾਣੀ ਜੇ ਅਸੀਂ ਪੌਦਿਆਂ ਤੱਕ ਪਹੁੰਚਾਉਣਾ ਹੀ ਹੈ
0: ਜੀ ਤਾਂ ਇਹ ਬੋਲੀ ਸਕਦੇ ਵੀ ਹੈ ਕਿ ਅਗਰ ਇਹ ਆਪਣੇ ਖੇਤਰਾਂ 'ਚ ਜਾਂ ਫਿਰ ਜਿਹੜੇ ਇਹ ਪੋਲੀ ਹਾਊਸ ਲਗਾਈ ਰਹੇ ਵੀ ਹੈ ਤਿੰਨਾਂ 'ਚ ਜੇ ਅਸੀਂ ਡ੍ਰਿਪ ਸਿੰਚਾਈ ਦਾ ਇਸਤੇਮਾਲ ਕਰੀਏ ਵੀ ਹੈ ਨਾ ਤਾਂ ਇਸ 'ਤੇ ਫਸਲਾਂ ਦੀ ਪੈਦਾਵਾਰ ਵੀ ਵੱਧਣੀ ਸੋਗੀ ਸੋਗੀ ਜੇ ਅਸੀਂ ਫਸਲਾਂ ਦੀ ਜਿਹੜੀ ਉਪਜ ਹੀ ਇਸ ਦੀ ਗੁਣਵੱਤਾ 'ਚ ਵੀ ਕਾਫੀ ਸੁਧਾਰ ਹੋਣਾ ਵੀ ਹੈ ਆ ਕਹਿੰਦੇ ਜਿਹੜਾ ਜੇ ਇਹ ਆਪਣੇ ਖੇਤਰਾਂ 'ਚ ਜੇ ਅਸੀਂ ਉਰਵਰਕ ਪਾਈ ਰਹੇ ਵੀ ਹੈ ਤਿੰਨਾਂ ਦਾ ਵੀ ਅੱਛੇ ਤਰੀਕੇ ਨਾਲ ਕੰਨੇ ਇਸਤੇਮਾਲ ਹੋਣਾ ਪਾਣੀ ਦਾ ਪ੍ਰਵਾਹ ਜੇ ਅਸੀਂ ਨਹੀਂ ਵਿਅਰਥ ਜਾਣਾ ਵੀ ਹੈ ਆ ਕਹਿੰਦੇ ਖਰਪਤਵਾਰ ਵੀ ਕੰਮ ਹੋਣੇ ਵੀ ਹੈ ਕਹਿੰਦੇ ਪਾਣੀ ਦੀ ਵੀ ਬਚਤ ਜੇ ਇਸੇ ਆਉਣੀ ਵੀ ਹੈ
1: ਜੀ ਬਿਲਕੁਲ ਕਹਿੰਦੇ ਜਲ ਦਾ ਨਿਯੰਤਰਣ ਬਿਲਕੁਲ ਸਹੀ ਰਹਿੰਦਾ ਹੀ ਹੈ ਸਰਲ ਢੰਗਾ ਕੰਨੇ ਜੇ ਅਸੀਂ ਹਾਂ ਪਾਣੀ ਦਾ ਸਹੀ ਉਚਿਤ ਪ੍ਰਯੋਗ ਜੇ ਅਸੀਂ ਇਸਦਾ ਕਰਦੇ ਹੈ ਇਸ ਸੋਗੀ ਹੀ ਆਹਾਂ ਗੱਲ ਕਰੀਏ ਡ੍ਰਿਪ ਸਿੰਚਾਈ ਪ੍ਰਣਾਲੀ ਦੀ ਘਟਕਾਂ ਦੀ ਤਾਂ ਜਲ ਸਰੋਤ ਪੰਪ ਫਿਲਟਰ ਯੂਨਿਟ ਜਾਂ ਫਿਰ ਰਸਾਇਣਿਕ ਖਾਦ ਵਿਤਰਨ ਟੈਂਕ ਹੁੰਦੇ ਇਹ ਪਾਈਪ ਲਾਈਨਾਂ ਹੁੰਦੀਆਂ ਹਨ ਜਾਂ ਫਿਰ ਲੈਟਰਲ ਲਾਈਨ ਹੁੰਦੀਆਂ ਹਨ ਇਸ ਸੋਗੀ ਜੇ ਅਸੀਂ ਸਿੰਚਾਈ ਜੇ ਇਸ ਇਹ ਮੁੱਖ ਘਟਕ ਹਨ ਡ੍ਰਿਪ ਸਿੰਚਾਈ ਦੇ ਜਲ ਸਰੋਤਾਂ ਦੀ ਗੱਲ ਕਰੀਏ ਤਾਂ ਸੂਖਸ਼ਮ ਸਿੰਚਾਈ ਪ੍ਰਣਾਲੀ ਵਿੱਚ ਜੇ ਅਸੀਂ ਸਾਫ਼ ਸੁਥਰੇ ਜਲ ਸਰੋਤ ਜੇ ਅਸੀਂ ਹੋਣਾ ਜ਼ਰੂਰੀ ਹੈ ਸਿੰਚਾਈ ਦਾ ਜੇ ਅਸੀਂ ਪਾਣੀ

0: ਤਲੇ ਆ ਜੀ। ਇਹ ਤਾਂ ਸੁਣਿਆ ਹੈ ਲੋਕ ਗੀਤ ਕਨੇ ਕਾਰਜਕ੍ਰਮ ਵਿੱਚ। ਹੁਣ ਪੀੜੀ ਚੱਲਣਾ ਹਾਂ ਗੱਲਾਂਬਾਤ ਵਾਲੇ ਪਾਸੇ। ਤਾਂ ਅੱਜ ਇਹ ਗੱਲਬਾਤ ਕਰਾ ਦੇ ਕਿ ਪੋਲੀ ਹਾਊਸ ਜੇ ਅਸੀਂ ਜਿਹੜੀ ਇਹ ਸਬਜ਼ੀਆਂ ਲਗਾਉਂਦੇ ਵੀ ਹੈ, ਇਹਨਾਂ ਦੇ ਤਾਂ ਇਹ ਸਿੰਚਾਈ ਵਿਵਸਥਾ ਹਾਂ ਜੋ ਕਿਸ ਤਰੀਕੇ ਨੇ ਰੱਖਣੀ ਚਾਹੀਦੀ। ਅਗਰ ਇਹ ਡ੍ਰਿਪ ਸਿੰਚਾਈ ਪ੍ਰਣਾਲੀ ਜੋ ਅਪਣਾ ਦੇ ਤਾਂ ਤਿਸ 'ਚ ਕਿਸ ਤਰ੍ਹਾਂ ਜੇ ਅਸੀਂ ਕੰਮ ਕੀਤਾ ਜਾਂਦਾ ਵੀ ਹੈ।
1: ਬਿਲਕੁਲ ਦਿਖਾ ਆਹਾਂ ਜੇ ਅਸੀਂ ਪਹਿਲੇ ਡ੍ਰਿਪ ਸਿੰਚਾਈ ਦੇ ਸਜੇ ਮੁੱਖ ਘਟਕ ਤੇ ਇਹਨਾਂ ਦੇ ਉੱਪਰ ਗੱਲਬਾਤ ਕੀਤੀ ਹੈ। ਹੁਣ ਇਸ ਦੇ ਇਲਾਵਾ ਜੇ ਅਸੀਂ ਸੂਕਸ਼ਮ ਸਪ੍ਰਿੰਕਲ ਦੇ ਉਪਯੋਗ ਦੀ ਗੱਲ ਕਰੀਏ ਤਾਂ ਮਾਈਕਰੋ ਸਪ੍ਰਿੰਕਲ ਹੁੰਦੇ ਤੇ ਇਹਨਾਂ ਉੱਪਰ ਲੱਗਿਆ ਇੱਕ ਘੁਮਾਵ ਯੰਤਰ ਹੁੰਦਾ ਹੀ ਹੈ। ਸੈ ਜਲ ਜੋ ਗੋਲਾਕਾਰ ਖੇਤਰ 'ਚ ਛੋਟੀ ਛੋਟੀ ਬੂੰਦਾਂ ਦੇ ਰੂਪ 'ਚ ਜੇ ਅਸੀਂ ਫਸਲਾਂ 'ਚ ਉਪਲਬਧ ਕਰਵਾਉਂਦਾ ਹੀ ਹੈ। ਸਿੰਚਾਈ ਜਲ ਜੇ ਅਸੀਂ ਗਹਿਰਾਈ ਇੱਕ ਰੂਪਤਾ 'ਚ ਬਣਾਏ ਰੱਖਣੇ ਤਾਂ ਜੇ ਅਸੀਂ ਮਾਈਕਰੋ ਸਪ੍ਰਿੰਕਲਰਾਂ ਦਾ ਲਗਭਗ 60% ਸਿੰਚਾਈ ਖੇਤਰ 'ਚ ਜੇ ਅਸੀਂ ਓਵਰਲੈਪ ਕਰੀ ਦਿੰਦਾ ਹੀ ਹੈ। ਇਹ ਜੇ ਸੂਕਸ਼ਮ ਸਿੰਚਾਈ ਦੀ ਅਵਿਕਲਪਨਾ ਜਾਂ ਸਥਾਪਨਾ ਦੀ ਗੱਲ ਕਰੀਏ ਤਾਂ ਇੱਕ ਪੋਲੀ ਹਾਊਸ ਜਿਸਦਾ ਜੇ ਆਕਾਰ 25 ਤੇ 10 ਮੀਟਰ ਹੁੰਦਾ ਹੀ ਆ, ਇਸ ਤਾਈਂ ਜੇ ਅਸੀਂ ਸੂਕਸ਼ਮ ਸਿੰਚਾਈ ਪ੍ਰਣਾਲੀ ਦੀ ਅਭਿਕਲਪਨਾ ਕਨੇ ਸਥਾਪਨਾ ਇਸ ਪ੍ਰਕਾਰ ਜੇ ਅਸੀਂ ਕੀਤੀ ਜਾਂਦੀ ਹੈ। ਪੋਲੀ ਹਾਊਸ 'ਚ ਕਿਆਰੀਆਂ ਦੀ ਚੌੜਾਈ ਜੇ ਇਸ 80 ਤੇ 90 ਸੈਂਟੀਮੀਟਰ ਹੁੰਦੀ, ਕਨੇ ਕਿਆਰੀਆਂ ਦੇ ਵਿੱਚ 50 ਤੇ 60 ਸੈਂਟੀਮੀਟਰ ਰਸਤਾ ਛੱਡਿਆ ਜਾਂਦਾ ਹੀ ਆ। ਹਲਕੀ ਕਨੇ ਰੇਤੀਲੀ ਮਿੱਟੀ, ਧਨ ਦਾ ਭੂਸਾ, ਨਾਰੀਅਲ ਦੀ ਸੜੀ ਗਲੀ, ਖਾਦ, ਇੰਟਾਂ ਦਾ ਚੂਰਾ ਮਿਲਾਈ ਕਰਨੇ ਤਿੰਨਾਂ 'ਚੋਂ ਥੋੜ੍ਹਾ ਜਿਹਾ ਉਠਾਇਆ ਜਾਂਦਾ ਹੀ ਹੈ ਤਾਂ ਕਿ ਕਿਆਰੀਆਂ ਬਣੀਆਂ ਹਨ। ਇਸੋਗੀ ਹੀ ਕਿਆਰੀਆਂ 'ਚੋਂ ਲਗਭਗ 100% ਖੇਤਰਫਲ 'ਚ ਜੇ ਅਸੀਂ ਸਿੰਚਾਈ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦੇ ਇਲਾਵਾ ਜੇ ਅਸੀਂ ਲਘੂ ਨਿਸ਼ਰਨ ਦਰ 'ਤੇ ਜੇ ਅਸੀਂ ਐਮੀਟਰੋਂ ਦਾ ਪ੍ਰਯੋਗ ਕਰੀਨੇ ਜੇ ਅਸੀਂ ਸਿੰਚਾਈ ਬਿਆਸ 30 ਤੇ 50 ਸੈਂਟੀਮੀਟਰ ਹੁੰਦਾ ਹੀ ਹੈ। ਕਨੇ ਲੈਟਰਲ ਲਾਈਨ 'ਚ ਹੁੰਦੀ ਤਿੰਨਾਂ ਦਾ ਐਮੀਟਰਾਂ ਦੀ ਉਚਿਤ ਦੂਰੀ 30 ਸੈਂਟੀਮੀਟਰ ਹੁੰਦੀ। ਇਸ ਪ੍ਰਕਾਰ ਜੇ ਅਸੀਂ ਪੋਲੀ ਹਾਊਸ ਦੇ ਅੰਦਰ 10 ਕਿਆਰੀਆਂ ਬਣੀਆਂ ਦੀਆਂ ਹਨ। ਪ੍ਰਤੀ ਕਿਆਰੀਏ 'ਚ ਜੇ ਅਸੀਂ 2 ਲੈਟਰ ਲਾਈਨਾਂ ਦੀ ਜ਼ਰੂਰਤ ਹੁੰਦੀ ਹੈ। ਕਨੇ ਤਿੰਨਾਂ ਦੀ ਲੰਬਾਈ 30 ਮੀਟਰ ਰਹਿੰਦੀ ਹੈ। ਕਨੇ ਇਹਨਾਂ ਕਿਆਰੀਆਂ ਦੀ ਚੌੜਾਈ ਦੇ ਵਿੱਚ ਜੇ ਅਸੀਂ ਬਰਾਬਰ ਦੂਰੀ ਰੱਖੀ ਜਾਂਦੀ ਹੈ
0: ਜੀ। ਕਨੇ ਅਗਰ ਗੱਲ ਕਰੀਏ ਸੂਕਸ਼ਮ ਸਿੰਚਾਈ ਪ੍ਰਣਾਲੀ ਦਾ ਰੱਖ ਰਖਾਵ ਜੇ ਅਸੀਂ ਹਾਂ ਜੋ ਕਿਸ ਤਰ੍ਹਾਂ ਰੱਖਣਾ ਚਾਹੀਦਾ ਵੀ ਹੈ, ਤਾਂ ਬਈ ਇਸ ਸਿੰਚਾਈ ਪ੍ਰਣਾਲੀ ਜੋ ਸਫਲ ਬਣਾਉਣ ਦੇ ਤਾਂ ਜੇ ਅਸੀਂ ਜਿਹੜੇ ਸੰਯੰਤਰ ਇਹ ਉਪਯੋਗ ਕਰਦੇ ਵੀ ਹੈ, ਇਹਨਾਂ ਦੀ ਗੁਣਵੱਤਾ ਕਨੇ ਰੱਖ ਰਖਾਵ ਪਰ ਜੇ ਅਸੀਂ ਨਿਰਭਰ ਕਰਦਾ ਵੀ ਹੈ। ਪ੍ਰਣਾਲੀ ਦੀ ਕਾਰਯਦਕਸ਼ਤਾ ਸੰਯੰਤਰਾਂ ਦੀ ਗੁਣਵੱਤਾ ਪਰ ਨਿਰਭਰ ਕਰਦੀ। ਰੱਖ ਰਖਾਵ ਦੀ ਸਾਰੀ ਜ਼ਿੰਮੇਵਾਰੀ ਜੇ ਇਸ ਉਪਭੋਗਤਾ ਪਰ ਵੀ ਕਾਫੀ ਹੱਦ ਤੱਕ ਜੇ ਇਸ ਨਿਰਭਰ ਕਰਦੀ ਵੀ ਹੈ ਕਿ ਇਹ ਜਿਹੜੇ ਵੀ ਇਹ ਸੰਯੰਤਰ ਇਸਤੇਮਾਲ ਕਰਾ ਰਹੇ ਵੀ ਹੈ, ਇਹਨਾਂ ਦਾ ਰੱਖ ਰਖਾਵ ਕਿਸ ਤਰੀਕੇ ਨੇ ਕੰਨੇ ਕਰਾ ਦੇ ਵੀ ਹੈ। ਸਹਿ ਜੇ ਅਸੀਂ ਡ੍ਰਿਪ ਸਿੰਚਾਈ ਪ੍ਰਣਾਲੀ ਦੀ ਜਿਹੜੀ ਉਮਰ ਹੀ ਜਾਂ ਫਿਰ ਇਸ ਦਾ ਇੱਕ ਟਾਈਮ ਆ ਇਸ 'ਚੋਂ ਵਢਾਉਂਦਾ ਵੀ ਹੈ ਆ, ਤਾਂ ਇਸ ਦੇ ਤਾਂ ਜੇ ਅਸੀਂ ਇਹਨਾਂ ਦੀ ਦੇਖਭਾਲ ਕਨੇ ਰੱਖ ਰਖਾਵ ਉਚਿਤ ਸਮੇਂ ਪਰ ਜੇ ਅਸੀਂ ਕਰਨਾ ਚਾਹੀਦਾ ਵੀ ਹੈ। ਕਨੇ ਸੂਕਸ਼ਮ ਸਿੰਚਾਈ ਤਕਨੀਕ ਅਸਫ

0: ਕਾਰਜਕ੍ਰਮ ਰੌਣਕਾਂ ਗਰਾਂਦੀਆਂ ਸੁਣਨੇ ਵਾਲੇ ਆਂਦੇ ਸਾਰੇ ਹੀ ਸ਼ਰੋਤਾਓ ਜੋ ਮੇਰਾ ਯਾਨੀ ਕਿ ਰਮਾ ਦਾ ਕਨੇ ਮੇਨੇ ਸੌਗੀ
1: ਆਸ਼ਾ ਦਾ ਪਿਆਰ ਭਰਾ
2: ਨਮਸਕਾਰ।
0: ਦੇਖਾ ਵੀ ਕਾਰਜਕ੍ਰਮ ਦਾ ਨਾਮ ਹੈ ਰੌਣਕਾਂ ਗਰਾਂਦੀਆਂ। ਕਨੇ ਇਸ ਕਾਰਜਕ੍ਰਮ ਵਿੱਚ ਰਮਾਹਾਂ ਦੀ ਗੱਲਬਾਤ ਵੀ ਜਿਹੜੀ ਜੇ ਰਹਿੰਦੀ ਹੈ, ਇਹ ਆਪਣੇ ਗਾਵਾਂ ਦੀ ਰੌਣਕਾਂ ਜੀ ਅਸੀਂ ਕਿਵੇਂ ਬਣਾਏ ਨੇ ਰੱਖੀ ਸਕਦੇ ਵੀ ਹੈ
1: ਜੀ।
0: ਪਰ ਬਾਈ ਦੀ ਗਾਵਾਂ ਦੀ ਰੌਣਕਾਂ ਤਾਂ ਹੀ ਬਰਕਰਾਰ ਰਹਿਣੀ ਅਗਰ ਗਾਵਾਂ 'ਚ ਰਹਿਣ ਵਾਲਾ ਹਰੇਕ ਪਰਿਵਾਰ ਹਰ ਪਰਿਵਾਰ ਦਾ ਹਰ ਸਦੱਸਯ ਜੇ ਹੈ ਖੁਸ਼ਹਾਲ ਕਨੇ ਤੰਦਰੁਸਤ ਹੋਊਗਾ ਤਾਂ।
1: ਬਿਲਕੁਲ, ਤਿੱਖਾ ਤੰਦਰੁਸਤੀ ਤਾਂ ਜੇ ਐਸਾ ਆਹਾਂ ਦਾ ਖਾਣ ਪਾਣ ਠੀਕ ਹੋਣਾ ਚਾਹੀਦਾ, ਕਨੇ ਵਾਤਾਵਰਨ ਅਗਰ ਆਹਾਂ ਦਾ ਠੀਕ ਹੋਇਆ ਤਾਂ ਆਹਾਂ ਦਾ ਗਾਓ ਵੀ ਜੈਸੇ ਸੁਰੱਖਿਅਤ ਰਹਿਣਾ ਹੀ ਹੈ, ਕਨੇ ਸਾਫ਼ ਸੁਥਰਾ ਰਹਿਣਾ ਹੀ ਆ
0: ਜੀ। ਕਾਰਜਕ੍ਰਮ ਵਿੱਚ ਜੇ ਐਸਾ ਆਪਣੇ ਸੁਣਨੇ ਵਾਲਿਆਂ ਸੋਗਿਆ ਹੈ ਇਹੀ ਗੱਲਬਾਤ ਕਰਦੇ ਕਿ ਆਪਣੇ ਭਾਈਚਾਰੇ ਦੀ ਭਾਵਨਾ ਆਹਾਂ ਕਿਵੇਂ ਬਣਾਏ ਨੇ ਰੱਖਣੀ, ਜਿਹੜੇ ਆਹਾਂ ਦੇ ਰੀਤੀ ਰਿਵਾਜ਼ ਹੈ, ਪਰੰਪਰਾ ਹੈ, ਆਹਾਂ ਦੀ ਸੰਸਕ੍ਰਿਤੀ, ਇਸੇ ਕੀ ਆਹਾਂ ਅੱਗੇ ਤੋਂ ਅੱਗੇ ਧਰੋਹਰ ਦੇ ਰੂਪ ਪਰ ਬੱਚਿਆਂ ਜੋ ਜੇ ਇਸੇ ਦੇਣੀ ਵੀ ਆਈ, ਇਸ ਸੋਗੀ ਸੋਗੀ ਜੇ ਐਸੇ ਆਪਣੀ ਸਿਹਤੀ ਦਾ ਆਹਾਂ ਕਿਵੇਂ ਧਿਆਨ ਰੱਖਣਾ ਤਾਂ ਕਿ ਆਹ ਤੂੰ ਜੇ ਐਸੇ ਹਰ ਕੋਈ ਤੰਦਰੁਸਤ ਰਹਿ ਸਕੋ, ਕਨੇ ਟਾਈਮਾਂ ਟਾਈਮਾਂ 'ਚ ਜੇ ਐਸੇ ਜਿਹੜੇ ਵੀ ਆਹਾਂ ਦੇ ਖਾਸ ਦਿਨ ਹੁੰਦੇ ਵੀ ਹੈ ਤਿਨ੍ਹਾਂ ਦੇ ਬਾਰੇ 'ਚ ਵੀ ਆਪਣੇ ਸ਼ਰੋਤਾਓ ਜੋ ਜੇ ਐਸੇ ਅਵਗਤ ਕਰਵਾਉਂਦੇ ਰਹਿੰਦੇ ਵੀ ਹੈ।
1: ਬਿਲਕੁਲ ਠੀਕ ਲੱਗਦੇ ਹਨ। ਦੇਖਾ ਵੀ ਅੱਜ ਦੀ ਆਹਾਂ ਗੱਲ ਕਰੀਏ ਤਾਂ ਅੱਜ ਜੇ ਐਸੇ ਅੰਤਰਰਾਸ਼ਟਰੀ ਆਲੂ ਦਿਵਸ ਯਾਨੀ ਕਿ ਇੰਟਰਨੈਸ਼ਨਲ ਡੇ ਆਫ ਪੋਟੈਟੋ ਆਇਆ। ਇਸ ਵਿੱਚ ਹਰ ਸਾਲ 30 ਮਈ ਜੋ ਜੇ ਐਸਾ ਇਹ ਮਨਾਇਆ ਜਾਂਦਾ ਹੀ ਆ। ਇਹ ਦਿਨ ਜੇ ਐਸਾ ਵੈਸ਼ਵਿਕ ਖਾਦਯ ਸੁਰੱਖਿਆ ਪੋਸ਼ਣ ਕਨੇ ਗਰੀਬੀ ਅਨਮੂਲਨ 'ਚ ਆਲੂ ਦੇ ਮਹੱਤਵਪੂਰਨ ਯੋਗਦਾਨ ਜੋ ਉਜਾਗਰ ਕਰਨੇ ਤਾਂ ਜੇ ਐਸਾ ਸਮਰਪਿਤ ਕੀਤਾ ਗਿਆ ਇਹ ਆ
0: ਜੀ। ਕਨੇ ਅਗਰ ਗੱਲ ਕਰੀਏ ਕਿ ਇਸ ਦਿਨ ਜੋ ਮਨਾਉਣੇ ਦਾ ਜੇ ਐਸਾ ਕਿਆ ਉਦੇਸ਼ ਆ, ਤਾਂ ਬਈ ਆਲੂ ਦੀ ਖੇਤੀ, ਇਸ ਦੇ ਪੋਸ਼ਣ ਸੰਬੰਧੀ ਫਾਇਦੇ ਜਿਸ 'ਚ ਕਿ ਵਿਟਾਮਿਨ ਸੀ ਹੋਈ ਗਿਆ, ਪੋਟਾਸ਼ੀਅਮ ਹੋਈ ਗਿਆ ਵੀ ਇਹ ਆ, ਹੈ ਨਾ, ਇਸ ਦੇ ਬਾਰੇ 'ਚ ਜੇ ਐਸੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕੀਤਾ ਜਾਂਦਾ, ਸੋਗੀ ਆਪਣੇ ਪਰਿਆਵਰਨ ਦੇ ਅਨੁਕੂਲ ਉਤਪਾਦਨ ਦੇ ਪ੍ਰਤੀ ਜਾਗਰੂਕਤਾ ਜੇ ਇਸ ਹੈ ਬੜਾਈ ਜਾਂਦੀ ਵੀ ਹੈ।
1: ਬਿਲਕੁਲ, ਕਹਿੰਦੇ ਆਲੂ ਜੇ ਐਸਾ ਦੁਨੀਆਂ ਭਰ 'ਚ 2 ਅਰਬ ਤੋਂ ਜ਼ਿਆਦਾ ਲੋਕ ਜੇ ਇਹਦਾ ਤਿੰਨਾਂ ਦਾ ਇੱਕ ਪ੍ਰਮੁੱਖ ਭੋਜਨ ਆ, ਚੌਥਾ ਸਭ ਤੋਂ ਜ਼ਿਆਦਾ ਉਗਾਇਆ ਜਾਣ ਵਾਲਾ ਇੱਕ ਖਾਦਯ ਪਦਾਰਥ ਆ। ਕਹਿੰਦੇ ਦੇਖਾ ਆਸ਼ਾ ਬੂਬੂ ਭਾਈ, ਆਹਾਂ ਦੇ ਘਰਾਂ 'ਚ ਜੇ ਐਸਾ ਹੈ ਨਾ, ਕੋਈ ਵੀ ਸਬਜ਼ੀ ਜੇ ਇਸ ਹੈ ਕਿਸੇ ਨਾ ਕਿਸੇ ਸਬਜ਼ੀ ਦੇ ਰੂਪ ਵਿੱਚ ਜੇ ਐਸਾ ਆਲੂ ਦਾ ਇਸਤੇਮਾਲ ਜੈਸਾ ਕੀਤਾ ਜਾਂਦਾ ਹੀ ਹੈ। ਇਸ ਦੇ ਇਲਾਵਾ ਜੇ ਐਸਾ ਹਾਂ ਦੀ ਸਬਜ਼ੀ ਜੇ ਐਸਾ ਅਧੂਰੀ ਮੰਨੀ ਜਾਂਦੀ ਹੈ।
0: ਭਾਰਤ ਦੁਨੀਆਂ 'ਚ ਦੂਸਰਾ ਸਭ ਤੋਂ ਬੜਾ ਆਲੂ ਉਤਪਾਦਕ ਦੇਸ਼ ਹੈ। ਕਨੇ ਭਾਰਤ 'ਚ ਆਲੂ ਅਨੁਸੰਧਾਨ ਦਾ ਪ੍ਰਮੁੱਖ ਕੇਂਦਰ ਕੇਂਦਰੀ ਆਲੂ ਅਨੁਸੰਧਾਨ ਸੰਸਥਾਨ ਜੇ ਐਸਾ ਸ਼ਿਮਲਾ ਹਿਮਾਚਲ ਪ੍ਰਦੇਸ਼ 'ਚ ਸਥਿਤ ਹੈ
1: ਜੀ। ਬਿਲਕੁਲ, ਕਨੇ ਦੁਨੀਆਂ ਭਰ 'ਚ ਜੇ ਐਸਾ ਆਲੂ ਲਗਭਗ 5,000 ਤੋਂ ਅਧਿਕ ਕਿਸਮਾਂ ਜੇ ਐਸਾ ਇਸ ਦੀਆਂ ਪਾਈ ਜਾਂਦੀਆਂ।
0: ਤਾਂ ਬਈ ਦੇਖਾ ਆਲੂ ਜੋ ਜੇ ਐਸੇ ਆਪਣੇ ਖਾਣ ਪਾਣ 'ਚ ਸ਼ਾਮਿਲ ਕਰਨਾ ਚਾਹੀਦਾ, ਕਹਿੰਦੇ ਕਿਸਾਨ ਭਾਈਆਂ ਜੋ ਤਾਂ ਇਹ ਇਹੀ ਗਲਾਉਣਾ ਚਾਹੁੰਦੇ ਵੀ ਹੈ ਕਿ ਆਲੂ ਦੀ ਖੇਤੀ ਕਰੀ ਨੇ ਕੰਨੇ ਜੇ ਐਸੇ ਇਸ ਦੇ ਜਿਹੜੇ ਵੀ ਪੋਸ਼ਣ ਸੰਬੰਧੀ ਫਾਇਦੇ ਤਿੰਨਾਂ ਜੋ ਵੀ ਇਹ ਲਈ ਸਕਦੇ ਵੀ ਹੈ, ਕਹਿੰਦੇ ਆਲੂ ਦੀ ਅੱਛੀ ਗੁਣਵੱਤਾ ਵਾਲੀ ਖੇਤੀ ਤਿਆਰ ਕਰੀ ਨੇ ਕੰਨੇ ਜੇ ਐਸੇ ਆਪਣੀ ਆਰਥਿਕ ਸਥਿਤੀ ਜੋ ਵੀ ਮਜ਼ਬੂਤ ਜੇ ਐਸੇ ਬਣਾਈ ਸਕਦੇ ਵੀ ਹੈ। ਗੱਲਾਂਬਾਤ ਕਾਰਜਕ੍ਰਮ ਵਿੱਚ ਆਪਣੇ ਸੁਣਨੇ ਵਾਲਿਆਂ ਸੋਗੀਆਂ ਹਾਂ ਹੋਰ ਵੀ ਸਾਂਝਾ ਕਰਨੀ, ਪਰ ਗੱਲਾਂਬਾਤਾਂ ਨੇ ਕੰਨੇ ਕੰਨੇ ਜੇ ਐਸੇ ਕਾਰਜਕ੍ਰਮ ਰੌਣਕਾਂ ਗਰਾਂਦੀਆਂ ਦਾ ਅਹਿਮ ਹਿੱਸਾ ਮਨੋਰੰਜਨ ਦਾ।
1: ਬਿਲਕੁਲ ਜੀ, ਤਾਂ ਆਹਾਂ ਇੱਥੇ ਜੇ ਐਸਾ ਆਪਣੇ ਸਾਰੇ ਹੀ ਸ਼ਰੋਤਾਓ ਸੋਗੀ ਸੁਣ ਲੈਣਾ ਇਹ ਬਾਂਕਾ ਜਿਹਾ ਲੋਕ ਗੀਤ
0: ਜੀ।

0: ਤੱਲੇ ਆ ਜੀ। ਇਹ ਤਾਂ ਸੁਣਿਆ ਹੈ ਪਿਆਰਾ ਜਿਹਾ ਲੋਕ ਗੀਤ ਕਹਿੰਦੇ ਹੁਣ ਕਾਰਜਕ੍ਰਮ ਵਿੱਚ ਫਿਰ ਚੱਲਣਾ ਗੱਲਾਂ ਬਾਤਾਂ ਵਾਲੇ ਪਾਸੇ
1: ਜੀ। ਤੇ ਦਿਖਾ ਗੱਲਾਂ ਬਾਤਾਂ ਤਾਂ ਆਹਾਂ ਆਪਣੇ ਸਾਰੇ ਹੀ ਸ਼ਰੋਤਾਓ ਸੋਗੀ ਸਾਂਝਾ ਕਰਨੀ ਹੈ, ਕਿਉਂਕਿ ਗਰਮੀਆਂ ਦੇ ਦਿਨ ਹਨ। ਤਾਂ ਗਰਮੀਆਂ ਦੇ ਦਿਨਾਂ ਵਿੱਚ ਜੇ ਅਸੀਂ ਸਾਰੇ ਸੋਚਦੇ ਕਿ ਆਹਾਂ ਜੋ ਜਿਹਾ ਅਸੀਂ ਠੰਡੀ ਠੰਡੀ ਹਵਾ ਮਿਲੇ, ਕਨੇ ਆਹਾਂ ਜੇ ਅਸੀਂ ਠੰਡੀ ਠੰਡੀ ਠਾਰੀ ਜੇ ਅਸੀਂ ਬੈਠੀ ਕਰਨੇ ਜੇ ਅਸੀਂ ਆਰਾਮਾ ਕਰਨੇ ਰਹਿਣ, ਤਾਂ ਤਿਸ ਤਾਂ ਜੇ ਅਸੀਂ ਆਹਾਂ ਦਿਖਾ ਬਿਜਲੀ ਦੇ ਉਪਕਰਨਾਂ ਦਾ ਇਸਤੇਮਾਲ ਕਰਦੇ ਹਨ। ਫਿਰ ਕਈ ਵਾਰੀ ਜੇ ਅਸੀਂ ਆਹਾਂ ਬਿਜਲੀ ਚਲੀ ਆਏ ਤਾਂ ਆਹਾਂ ਜੇ ਅਸੀਂ ਆਪਣੇ ਪੁਰਾਣੇ ਪੱਖਿਆਂ ਦਾ ਇਸਤੇਮਾਲ ਕਰਦੇ ਹਨ, ਤਾਂ ਆਹਾਂ ਕਿਆ ਕਰੀ ਕਰਨੇ ਜੇ ਅਸੀਂ ਬਿਜਲੀ ਦੇ ਉਪਕਰਨਾਂ ਜੋ ਖਰੀਦਦੇ ਟਾਈਮ ਜਾਂ ਫਿਰ ਆਹਾਂ ਬਿਜਲੀ ਦੀ ਖਪਤ ਜੋ ਕਿਤਨਾ ਤੇ ਕਿਤਨਾ ਘੱਟ ਜੇ ਅਸੀਂ ਤਾਂ ਇਸਦਾ ਇਸਤੇਮਾਲ ਕਰਨ, ਉਸਦੇ ਬਾਰੇ 'ਚ ਜੇ ਅਸੀਂ ਆਪਣੇ ਸਾਰੇ ਹੀ ਸ਼ਰੋਤਾਓ ਨੇ ਜਾਣਕਾਰੀ ਸਾਂਝਾ ਕਰਨੀ ਹੈ
0: ਜੀ। ਬਿਲਕੁਲ, ਬਿਜਲੀ ਉਪਕਰਨਾਂ ਦਾ ਸਹੀ ਤਰੀਕੇ ਨੇ ਕਰਨੇ ਉਪਯੋਗ ਕਰੀ ਨੇ ਕਰਨੇ, ਜਾਂ ਫਿਰ ਜਿਹੜੀ ਆਹਾਂ ਦੀ ਇੱਕ ਛੋਟੀ ਛੋਟੀ ਸਮਾਰਟ ਆਦਤ ਹੁੰਦੀ ਹੈ ਨਾ, ਤਿਨਾਂ ਜੋ ਅਪਣਾਈ ਨੇ ਕਰਨੇ ਜੇ ਅਸੀਂ ਆਸਾਨੀਆਂ ਨੇ ਕਰਨੇ ਇਹ ਬਿਜਲੀ ਦੀ ਖਪਤ ਜੇ ਇਸ ਕਮ ਕਰੀ ਸਕਦੇ ਵੀ ਹੈ। ਇਸ ਦਾ ਫਾਇਦਾ ਜੇ ਐਸਾ ਇੱਕ ਤਾਂ ਇਹ ਹੋਣਾ ਕਿ ਬਿਜਲੀਆਂ ਦੀ ਜੇ ਇਸ ਜਿਹੜੀ ਖਪਤ ਹੀ ਕਮ ਹੋਣੀ, ਕਹਿੰਦੇ ਦੂਜਾ ਹਾਂ ਜੋ ਫਾਇਦਾ ਇਹ ਹੋਣਾ ਵੀ ਹੈ ਵੀ ਆਹਾਂ ਜੋ ਬਿੱਲ ਜੇ ਐਸੇ ਘੱਟ ਆਉਣਾ ਵੀ ਹੈ।
1: ਬਿਲਕੁਲ ਠੀਕ ਲਾਦੇ ਹਨ। ਦਿਖਾ ਪਈ ਸਟਾਰ ਰੇਟਿੰਗ ਵਾਲੇ ਉਪਕਰਨ, ਆਹਾਂ ਜੋ ਹਮੇਸ਼ਾ ਜੇ ਐਸਾ 5 ਸਟਾਰ ਵਾਲੇ ਬਿਜਲੀ ਉਪਕਰਨ ਜੇ ਐਸਾ ਖਰੀਦਣਾ ਚਾਹੀਦੇ, ਇਹ ਘੱਟ ਬਿਜਲੀ 'ਚ ਜੇ ਐਸਾ ਬਿਹਤਰੀਨ ਪ੍ਰਦਰਸ਼ਨ ਜੇ ਐਸਾ ਕਰਦੇ ਹਨ
0: ਜੀ। ਇਸ ਹੋ ਗਈ ਜੀ ਐਸੇ ਸਮਾਰਟ ਲਾਈਟਿੰਗ ਦਾ ਜੇ ਅਸੀਂ ਇਹ ਇਸਤੇਮਾਲ ਕਰੀ ਸਕਦੇ ਵੀ ਹੈ ਜੀ। ਪੁਰਾਣੇ ਬੱਲਬ ਹੋਈ ਗਏ, ਟਿਊਬ ਲਾਈਟ ਹੋਈ ਗਈ, ਤਿੰਨਾਂ ਦੀਆਂ ਜਗ੍ਹਾ ਜੇ ਅਸੀਂ ਇਹ LED ਬੱਲਬ ਲਗਾਈ ਸਕਦੇ, ਟਿਊਬ ਲਾਈਟ ਜੇ ਅਸੀਂ ਲਗਾਈ ਸਕਦੇ ਵੀ ਹੈ, ਇਹ 80% ਤੱਕ ਕਮ ਬਿਜਲੀ ਦੀ ਜੇ ਇਸੇ ਖਪਤ ਕਰਦੇ ਵੀ ਹੈ।
1: ਬਿਲਕੁਲ, ਕਹਿੰਦੇ ਦਿਖਾ ਪਈ ਅੱਜ ਕੱਲ੍ਹ AC ਦਾ ਇਸਤੇਮਾਲ ਜੇ ਅਸੀਂ ਗਰਮੀਆਂ ਦੇ ਦਿਨਾਂ 'ਚ ਕਰਦੇ ਹਨ, ਤਾਂ ਹਾਂ ਏਅਰ ਕੰਡੀਸ਼ਨਰ ਯਾਨੀ AC ਦਾ ਤਾਪਮਾਨ ਹਮੇਸ਼ਾ ਜੇ ਅਸੀਂ 24°C ਪਰ ਸੈੱਟ ਕਰਦੇ ਹਨ, ਤਾਂ ਇਸ 'ਤੇ ਜੇ ਅਸੀਂ 1 ਡਿਗਰੀ ਬਣਾਉਣੇ ਪਰ ਜੇ ਅਸੀਂ ਆਹਾਂ ਦੀ 6% ਤੱਕ ਬਿਜਲੀ ਦੀ ਬੱਚਤ ਜੇ ਇਸ ਹੋ ਜਾਂਦੀ ਹੈ। ਸੌਗੀ ਅਗਰ ਆਹਾਂ ਛੱਤਾਂ ਵਾਲਾ ਪੱਖਾ ਆ, ਤਾਂ ਅਗਰ ਤੁਸੀਂ ਜੋ ਛੱਤਾਂ ਵਾਲੇ ਪੱਖੇ ਵੀ ਸੌਗੀ ਚਲਾ ਦੇਂਗੇ, ਤਾਂ ਘੱਟ ਲੋਡ ਪਰ ਜੇ ਅਸੀਂ ਆਹਾਂ ਦਾ ਕਮਰਾ ਜੇ ਅਸੀਂ ਜਲਦੀ ਠੰਡਾ ਹੋ ਜਾਣਾ ਹੈ।
0: ਇਹ ਸੌਗੀ ਰਮਾ ਆਹਾਂ ਜੋ ਇਹ ਗੱਲਾਂ ਜ਼ਰੂਰ ਧਿਆਨ ਰੱਖਣੀ ਚਾਹੀਦੀ, ਸਟੈਂਡ ਬਾਏ ਪਾਵਰ ਬੰਦ ਜੇ ਅਸੀਂ ਹਮੇਸ਼ਾ ਕਰਨੇ ਚਾਹੀਦੇ। ਕਈ ਵਾਰੀ ਇਹ ਕੀ ਕਰਦੇ ਵੀ ਹੈ, TV, ਕੰਪਿਊਟਰ, ਮਾਈਕ੍ਰੋਵੇਵ ਜਾਂ ਫਿਰ ਜਿਹੀਆਂ ਫੋਨਾਂ ਦਾ ਚਾਰਜਰ ਹੀ ਲਗਾਈ ਰਹੀ ਹੈ, ਹੈ ਨਾ, ਤਾਂ ਤਿੰਨਾਂ ਜੋ ਜੇ ਅਸੀਂ ਇਹ ਛੁਡਾਉਂਦੇ ਕਨੇ ਬਟਨ ਜੇ ਅਸੀਂ ਬੰਦ ਨਹੀਂ ਕਰਦੇ ਵੀ ਹੈ, ਸਟੈਂਡ ਬਾਏ ਮੋਡ ਪਰ ਜੇ ਇਸੇ ਬਿਜਲੀ ਖਪਤ ਹੁੰਦੀ ਰਹਿੰਦੀ ਵੀ ਹੈ, ਤਾਂ ਕੋਈ ਵੀ ਚੀਜ਼ ਇਸਤੇਮਾਲ ਕਰਨੇ ਤੇ ਬਾਅਦ ਜੇ ਆ ਸੇ ਜਿਵੇਂ ਕੰਪਿਊਟਰ ਹੋਈ ਗਿਆ, ਮਾਈਕ੍ਰੋਵੇਵ ਹੋਈ ਗਿਆ ਵੀ ਹੈ ਆ, ਜਾਂ ਫਿਰ ਆਹਾਂ ਦਾ ਕੂਲਰ ਹੋਈ ਗਿਆ, ਪੱਖਾ ਹੋਈ ਗਿਆ ਵੀ ਹੈ, ਤਾਂ ਅਸੀਂ ਆਹਾਂ ਜੋ ਮੇਨ ਸਵਿੱਚ ਤੇ ਜੇ ਅਸੀਂ ਫਿਰ ਬੰਦ ਕਰੀ ਦੇਣੇ ਚਾਹੀਦੇ ਵੀ ਹੈ।
1: ਬਿਲਕੁਲ ਠੀਕ ਲਾਦੇ ਹਨ। ਇੱਕ ਦਿਖਾ ਪਈ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨਾ, ਤਿੰਨਾਂ ਜੋ ਆਹਾਂ ਨਜ਼ਰ ਅੰਦਾਜ਼ ਕਰਦੇ ਹਨ, ਪਰ ਤਿੰਨਾਂ ਤੇ ਵੀ ਕਾਫੀ ਹੱਦ ਤੱਕ ਆਹਾਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਆਪਣੀ ਬਿਜਲੀ ਦੀ ਖਪਤ ਜੋ ਜੇ ਅਸੀਂ ਘੱਟ ਕਰ ਸਕਦੇ ਹਨ। ਇਸੀ ਸੋਗੀ ਜੇ ਅਸੀਂ ਫਰਿੱਜ ਦਾ ਸਹੀ ਰੱਖ ਰਖਾਵ, ਫਰਿੱਜ ਜੋ ਗਰਮ ਦੀਵਾਰਾਂ ਜਾਂ ਫਿਰ ਸਿੱਧੀ ਧੁੱਪ ਵਾਲੀਆਂ ਜਗ੍ਹਾ ਪਰ ਜੇ ਅਸੀਂ ਹਾਂ ਜੋ ਨਹੀਂ ਰੱਖਣਾ ਚਾਹੀਦਾ, ਅਤੇ ਇਸਦੇ ਅੰਦਰ ਜੇ ਅਸੀਂ ਹਾਂ ਜੋ ਗਰਮ ਖਾਣਾ ਵੀ ਨਹੀਂ ਰੱਖਣਾ ਚਾਹੀਦਾ ਇਹ ਆ, ਦਰਵਾਜ਼ਾ ਜ਼ਿਆਦਾ ਦੇਰ ਤੱਕ ਜੇ ਅਸੀਂ ਹਾਂ ਜੋ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਇਸ ਤੋਂ ਇਲਾਵਾ ਡੀਫਰਾਸਟਿੰਗ ਕਰਦੇ ਸਮੇਂ ਜੇ ਅਸੀਂ ਹਾਂ ਜੋ ਧਿਆਨ ਰੱਖਣਾ ਜੇ ਅਸੀਂ ਚਾਹੀਦਾ ਹੀ ਆ, ਕਿਉਂਕਿ ਇਸ ਵਿੱਚ ਵੀ ਆਹਾਂ ਦੀ ਕਈ ਵਾਰੀ ਜ਼ਿਆਦਾ ਖਪਤ ਬਿਜਲੀ ਦੀ ਜੇ ਇਸ ਹੋ ਜਾਂਦੀ ਹੈ
0: ਜੀ। ਕਨੇ ਅਗਰ ਇਹ ਕੂਲਰ ਦਾ ਇਸਤੇਮਾਲ ਜੇ ਅਸੀਂ ਗਰਮੀਆਂ ਦੇ ਦਿਨਾਂ ਕਰਦੇ ਵੀ ਹੈ, ਤਾਂ ਆਹਾਂ ਕਿਆ ਕਰਨਾ ਵੀ ਹੈ ਵੀ ਖਿੜਕੀਆਂ ਥੋੜ੍ਹੀ ਦੇਰ ਜੇ ਇਸੇ ਆਹਾਂ ਖੁੱਲ੍ਹੀ ਰੱਖਣੀ ਵੀ ਹੈ, ਤਾਂ ਕਿ ਹਵਾ ਕ੍ਰੋਸ ਜੇ ਇਸੇ ਹੋ ਜਾਣ ਵੀ ਹੈ, ਵੈਂਟੀਲੇਸ਼ਨ ਜੇ ਅਸੀਂ ਅੱਛਾ ਹੋਊਗਾ ਵੀ ਹੈ ਨਾ ਕਮਰੇ 'ਤੇ, ਜੇ ਅਸੀਂ ਬਾਹਰ ਨਿਕਲਦੇ ਟਾਈਮ ਪੱਖੇ ਲਾਈਟ ਵਗੈਰਾ ਜੇ ਅਸੀਂ ਆਹਾਂ ਬੰਦ ਕਰੀ ਦੇਣੀ ਵੀ ਹੈ, ਸੋਗੀ ਸੋਗੀ ਜੇ ਅਸੀਂ ਜਿਸ ਕਮਰੇ ਜੇ ਇਹ AC ਲਗਾਈ ਰਹੀ ਵੀ ਹੈ ਜਾਂ ਪੱਖਾ ਲਗਾਈ ਰਹਾ ਕੂਲਰ ਲਗਾਈ ਰਹਾ ਵੀ ਹੈ, ਤਾਂ ਅਸੀਂ ਕਮਰਾ ਜੇ ਅਸੀਂ ਆਹਾਂ ਬੰਦ ਰੱਖਣਾ ਵੀ ਹੈ, ਤਾਂ ਕਿ ਕਮਰਾ ਜੇ ਅਸੀਂ ਜ਼ਿਆਦਾ ਦੇਰ ਤੱਕ ਠੰਡਾ ਬਣੀ ਰਹੋ। ਅਗਰ ਇਹ ਬਾਰ ਬਾਰ ਦਰਵਾਜ਼ਾ ਖੋਲ੍ਹਦੇ ਰਹਿਣਗੇ ਵੀ ਹੈ ਨਾ, ਤਾਂ ਫਿਰ ਹੀ ਕਮਰਾ ਜੇ ਅਸੀਂ ਉਤਨਾ ਠੰਡਾ ਆਉਂਦਾ ਨਹੀਂ ਰਹਿੰਦਾ ਵੀ ਹੈ।
1: ਬਿਲਕੁਲ, ਕਰੇ ਖਾਸ ਕਰ ਆਉਂਦੇ ਬੱਚੇ ਜੇ ਅਸੀਂ ਇਹ ਲਾਪਰਵਾਹੀਆਂ ਜ਼ਿਆਦਾ ਕਰਦੇ ਹਨ ਕਿ ਅਗਰ ਲਾਈਟ ਔਨ ਹੀ ਤਾਂ ਇਹ ਲਾਈਟ ਔਨ ਹੀ ਕਰਨ ਰਹਿਣਾ ਦਿੰਦੇ, ਅਗਰ TV ਦਿਖਦੇ ਹਨ ਤਾਂ TV ਰਹਿਣਾ ਦਿੰਦੇ ਚੱਲੇ ਆ, ਤਾਂ ਤਿੰਨਾਂ ਜੋ ਵੀ ਇਹਨਾਂ ਛੋਟੀ ਛੋਟੀਆਂ ਚੀਜ਼ਾਂ ਦੇ ਬਾਰੇ 'ਚ ਹਾਂ ਜੋ ਅਵਗਤ ਜ਼ਰੂਰ ਕਰਵਾਉਣਾ ਚਾਹੀਦਾ। ਇਸ ਤੋਂ ਇਲਾਵਾ ਕੱਪੜੇ ਬਰਤਨ ਧੋਂਦੇ ਹਨ ਇਹ, ਤਾਂ ਦਿਖਾ ਪਈ ਵਾਸ਼ਿੰਗ ਮਸ਼ੀਨ ਦਾ ਉਪਯੋਗ ਵੀ ਹਾਂ ਜੋ ਸਹੀ ਕਸ਼ਮਤਾ ਕਰਨੇ ਹੀ ਕਰਨਾ ਚਾਹੀਦਾ ਹੀ ਆ
0: ਜੀ। ਤੇ ਇਹ ਛੋਟੀ ਛੋਟੀ ਆਦਤਾਂ ਹੁੰਦੀਆਂ ਆਹਾਂ ਦੀ, ਅਗਰ ਇਹਨਾਂ ਦਾ ਧਿਆਨ ਰੱਖਦੇ ਹੋਏ ਜੇ ਅਸੀਂ ਇਹ ਕੰਮ ਕਰੀਏ ਨਾ, ਤਾਂ ਜਿਹੜੀ ਇਹ ਆਧੁਨਿਕ ਚੀਜ਼ਾਂ ਹੀ ਆਹਾਂ ਦੇ ਇਸਤੇਮਾਲ ਵਾਸਤੇ ਜੇ ਇਸੇ ਬਣਾਈ ਗਈ ਰਹੀ ਵੀ ਹੈ, ਤਾਂ ਇਹ ਇਹਨਾਂ ਦਾ ਇਸਤੇਮਾਲ ਵੀ ਕਰੀ ਸਕਦੇ ਕਿ ਆਪਣੀਆਂ ਜੇਬਾਂ ਪਰ ਵੀ ਇਹਨਾਂ ਦਾ ਜ਼ਿਆਦਾ ਬੋਝ ਜੇ ਐਸੇ ਨਹੀਂ ਪੈਣਾ ਦੇ ਸਕਦੇ ਵੀ ਹੈ।
1: ਬਿਲਕੁਲ,
0: ਤਾਂ ਇਹਨਾਂ ਹੀ ਸਾਰੀਆਂ ਗੱਲਾਂ ਬਾਤਾਂ ਸੋਗੀ ਆਵਾਜ਼ ਦੇ ਕਾਰਜਕ੍ਰਮ ਰੌਣਕਾਂ ਗਰਾਇੰਦੀਆਂ ਦਾ ਟਾਈਮ ਵੀ ਖਤਮ ਹੋਈ ਚੱਲੇ ਆ,
1: ਆਪਣੇ ਸਾਰੇ ਹੀ ਸ਼ਰੋਤਾਓ ਤੇ ਲੈਂਦੇ ਅਨੁਮਤੀ ਕਨੇ ਬੋਲਦੇ
0: ਨਮਸਕਾਰ।